0: ਨੂੰ ਸੁੱਟ ਜੋ ਸੋ 8495 ਗੁਰਜ ਮੰਗ ਸਿਰਫ ਲਾਈਫ ਕਾਲ ਬਾਰੇ ਸੁਖਤੀ ਸਿਫਰ ਨੂੰ ਸੁੱਟ ਚੀਜ 285495 ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਸੋ ਖਬਰ ਕੇ ਹੋ ਰਿਚਰ ਤਨਾ ਸੋ ਖਬਰ ਕੇ ਸ਼ਹਾਬ ਡਡੇਰੋ ਨਾ ਕੁਮ ਸ਼ਹਾਬ میلی چی لگی دلی مخی کنا تور سر ناس تور سر نوی سنگا سنگ برابر خیر دے الحمد للہ اخبل وایا سنگ پروگرام اور پروگرام جدید سنگ لگی ہاں صحیح پروگرام کے سوال جواب برا لڑا
1: کے
0: پروری پوری پروگرام اور اوکے جی